ਸਾਡੇ ਛੱਲੇ ਵਾਲਾ ਭੇਜੋ ਵਾਲਾ ਵੱਤ ਤੁਸਾਂ ਨਾਲ ਜਿਹਨਾਂ ਅਸੀਂ ਗੱਲ ਕਰੀਨੇ ਜੀ ਸਾਡੇ ਜਿਤਨੇ ਵੀ ਸਰਾਇਕੀ ਦੇ ਸੁਣਨ ਵਾਲੇ ਨੇ ਲਲਕਿਆ ਹਾਲੇ ਠੀਕ ਠਾਕ ਹੋ ਖੈਰ ਖਰੀਅਤ ਤੇ ਤਬੀਤਾਂ ਹਾਲਾਤ ਮਿਜ਼ਾਜ ਤੁਸਾਂ ਦੇ ਠੀਕ ਹਨ ਖੈਰ ਖਰੀਅਤ ਤੇ ਬਹਿਣੀਆਂ ਦੇ ਕੀ ਹਾਲ ਹੈ ਜੀ ਬਹਿਣੀਆਂ ਵੀ ਠੀਕ ਹਨ ਚਲੋ ਅੱਛੀ ਗੱਲ ਹੈ ਕਿ ਬਹਿਣੀਆਂ ਵੀ ਠੀਕ ਨੇ ਭਰਾ ਵੀ ਸਾਡੇ ਜਿਹਨਾਂ ਠੀਕ ਨੇ ਸਰਾਇਕੀ ਜ਼ਬਾਨ ਬੜੀ ਮਿੱਠੜੀ ਤੇ ਸੋਹਣੀ ਜ਼ਬਾਨ ਜੀ ਸਾਡੇ ਰੋਹੀ ਦੇ ਇਲਾਕੇ ਦੇ ਵਿੱਚ ਜਿਹੜਾ ਇਹ ਬੋਲੀ ਜਾਣ ਵਾਲੀ ਜ਼ਬਾਨ ਜੀ ਮੁਲਤਾਨ ਡੀ ਜੀ ਖਾਨ ਰਹੀਮ ਯਾਰ ਖਾਨ ਨਾਲ ਹੀ ਨਾਲ ਸਾਡੇ ਖੈਬਰ ਪਖਤੂਨਖਵਾ ਦੇ ਵਿੱਚ ਵੀ ਜਿਹੜਾ ਸਰਾਇਕੀ ਜ਼ਬਾਨ ਬੋਲੀ ਪੈਂਦੀ ਹੈ ਅਗਰ ਮੈਂ ਡੇਰੇ ਦੇ ਹਵਾਲੇ ਨਾਲ ਕਰਾਂ ਡੇਰਾ ਇਸਮਾਇਲ ਖਾਨ ਜੀ ਕਿਆ ਹਾਲ ਹੈ ਜੀ ਡੇਰੇ ਵਾਲੋ ਠੀਕ ਠਾਕ ਹੋ ਖੈਰ ਖਰੀਅਤ ਦੇ ਲਗਾ ਸਰਾਇਕੀ ਜ਼ਬਾਨ ਚ ਕਮਦਨ ਦਾਬ ਮੁਲਤਾਨ ਸਾਈਡ ਵਾਨੇ ਮੁਲਤਾਨ ਸਾਈਡ ਨੂੰ ਵਾਨੇ ਉਹਦੀ ਇਲਾਵਾ ਰਹੀਮ ਯਾਰ ਖਾਨ ਬਹਾਵਲਪੁਰ ਦੀ ਤਰਫੋਂ ਨੂੰ ਚਕਮਦਨ ਸਰਾਇਕੀ ਹੋਈ ਜੀ ਖਲਕਾ ਅਮੁਖ ਹਲਕ ਚ ਕਮਦੇ ਨੂੰ ਜਬ ਕਿ ਲਕਬ ਆਗਾ ਸਵੀ ਲਕਬ ਫਰਕ ਨਹੀਂ ਸ਼ਗੋ ਲੇਚਦਾ ਪੰਜਾਬੀ ਦਾ ਸਰਾਇਕੀ ਦਾ ਅਕਸਰ ਪੁਖਤਾਨਾ ਚ ਕਮਦੇ ਨੂੰ ਸਰਾਇਕੀ ਸਰਾਇਕੀ ਹਮ ਸੋ ਖਬਰ ਕੇ ਯਾ ਹਨਕੋ ਕਿ ਹਮ ਖਬਰ ਕੇ ਕਨਾ ਕੋਈ ਸੁਦਾ ਪੰਜਾਬੀ ਦੇ ਮਣ ਬਈ ਪੰਜਾਬੀ ਜੋ ਹੈ ਨਾ ਇਹ ਚੇਂਜ ਹੈ ਸਰਾਇਕੀ ਚੇਂਜ ਹੈ ਹਨਕੋ ਚੇਂਜ ਹੈ ਠੀਕ ਹੈ ਨਾ ਔਰ ਇਹ ਜੋ ਟ੍ਰੈਕ ਆਪ ਸੁਣ ਰਹੇ ਹੈ ਇਹ ਅਤੌਲਾ ਖਾਨ ਇਸਾ ਖੇਲਵੀ ਕੀ ਆਵਾਜ਼ ਮੈਂ ਇਹ ਸਰਾਇਕੀ ਕਟ ਰਿਹਾ ਗਿਆ ਮੈਂ ਕੋ ਸਰਾਇਕੀ ਆਂਦੀ ਲੇਕਿਨ ਰਾਤੀ ਆਂਦੀ ਸੁਬਹ ਚਲੀ ਵੈਂਦੀ ਜੀ